0: ਰੱਖਾ ਕੋ ਫੋਨ ਫੈਸਾ ਇੰਸਾ ਕਹਿੰਦੇ ਕੁ ਵਾਜਬ ਵਾਣ ਤਾ
1: ਹਜਤ ਦੀ ਮਟ ਕਾ ਦੱਕਾ ਫੋਨ ਫੈਸਾ ਹੈ ਜ਼ਕਾ ਦੇਖੇ ਨੇ ਤਾ
0: ਅਤੂ ਕੋ ਨ ਗਹਨਾਈ ਜ਼ਕਾ ਤੱਕਾ ਨੇ ਕਿਹਨੇ
2: ਤੇ ਹੋਰੀਆ ਸਵਾਲ ਤੇ ਗੇ ਜਵਾਬ ਇਹ ਪ੍ਰੋਗਰਾਮ ਕੋ
3: ਜ਼ਕਾਈ
4: हो मधु गे हिंदुनु दिह कटती रही हूँ रिपीट हो मधु गे रे दिह जायरु आदि होनहिर धोगे मेंदुरु एके जायरु
5: इंहा सतरस्तिया का सारस नुए किलो हर्ट्स मीडियम वेव आदि अड्डी हनुए मेगाहर्ट्स एफएम बैंड हमाई कनी दिवी राज्य गड़ू